0: ਵਰਗ ਵਰਗਿਨ ਫਹਰ ਉਫਾ ਮਣੀ ਸੀ ਖਤਾ ਬਹਿ ਗੋ ਤੁਮ ਮੀ ਹੋ ਦੰ ਜਿਹੇ ਮਾਲ ਮਾਤੇ ਕਿਤਾ ਕੋਲ ਉਂਦਾ ਗੋ ਮਾਲਤਾ ਮਾਲ ਮਾਤਾ ਕਵੇ ਦੇ ਤੋ ਇਹ ਮੀ ਮਾ ਕਲ ਬੈ ਫਹਰ ਨੂੰ ਖੇਰੇ ਦੇ ਤੋ ਤੀ ਮੰਨ ਮੀ ਮੀ ਨੀ ਮੀ ਹਾ ਇੱਕ ਆਫਾ ਸਵਾਲ ਕੋ ਰਹੇ ਮਾਲ ਮੈਂ ਮੀ ਐਪ ਥਰੋ ਕੋ ਹਮ ਐਪ ਬਿਸਕੁਟ ਕਰ ਨੰ ਹਾ ਮਨੋ ਕੋ ਸਵਾਲ ਕੋ ਰਹੇ ਗੋ ਤਕ ਮੀ ਉਨ ਨੀ ਹੁਲਵਾ ਲਾ ਫਾਇ ਤਾ
1: ਐਮ ਮਾ ਮੀ ਗੇ ਤਰੋਂ ਅਨ ਨਫਸਾਨੀ ਦੁਲੇ ਹਕਮ ਵੈਸ ਬਾ ਸ਼ੀਂ ਇਹੀ ਤੇਰੀ ਕੰ ਫੋਰ ਕੋ ਦੇ ਨਫਸਾਨੀ ਦੁਲੇ ਹਕਮ ਮੀ ਕਾਉਂਸਲ ਬੇਣ ਵਾ ਫਰਾਤ ਕਸ਼ੀਂ ਫੋਰ ਕੋ ਦੇ ਇਹੀ ਤੇਰੀ ਕਮ ਕੀ ਕੋ ਬਾਤ
2: ਮੀ ਨਫਸਾਨੀ ਦੁਲੇ ਹਕਮ ਵਰ ਬੜ ਗੁਲੀ ਫਮ ਯਨ ਨੇ ਹੁਰੀਹਾ ਮਿਸਾਲ ਕ ਵੇ ਜੀਆ ਤੇਲਸੀਮੀਆ ਕੋਮਸ ਮੀ ਹਕਮ ਮਿਲੀ ਬੁਣੀ ਦੇ ਮੀ ਹੁੰਦਸ ਕੈਵਨ ਕੁਰਮ ਵਰ ਕੈਰ ਵੇ ਕੰਦੇ ਤੋ ਮੀ ਅਨ ਨੇ ਅਨੇਰੋ ਹਮ ਇਕਲ ਰੈਕਾਰਡ ਹੋਰੀ ਹਮ ਵਿਸਵਰ ਅਡਵਹਾ ਫਰਿਤਨ ਮੇਕਣੇ ਗੇ ਹਿਸਾਬ ਮੇ ਸੇ ਮਿਹੁੰਗ ਨਫਸਾਨੀ ਦੁਲੇ ਹੋ ਕਮੰ ਗੇ ਨੇ ਦੇਵੇ ਅਸਰ ਕੁਰਮ ਫਸ਼ਾਨ ਦੇ ਤੋ ਦੁਲੇ ਹੋ ਕੰਦਾ ਸ਼ੱਦਾਨ ਮੀ ਇਹ ਵੀ ਮਕੁਰੀ ਗਾ ਸੀ ਓ ਫਾਹ ਕੁਰ ਵੀ ਗੋਤੰ ਇਹ ਫੁਰਾਲੇ ਗੇ ਦਸ਼ੋਂ ਗੇ ਹਿਸਾਬ ਮੇ ਦੇ ਕੁਰੀਅਤ ਦਾਣ ਗੋਤਾ ਮਿਹਾਰ ਇਤੀ ਵੀ ਗੋਤਾ ਕਿ ਨੇ ਤੋ ਹਮ ਕੈਵਨ ਕੁਰਾਣੀ ਤੋ ਨੂਨੀਆ ਮਟ ਕੋਲ ਦਾਣੀ ਤੋ ਕੁਦਿੰ ਹੋ ਦਾਣੀ ਤੋ ਨੂੰ ਹੋ ਦਾਣੀ ਤੋ ਇਹ ਵੀ ਮ ਏਵਰਗਵੇ ਸਲਵਨ ਮੈਂ ਹਮ ਇਹ ਸਰਵਿਸ ਦੇ ਹਮ ਏ ਆਈ ਕੋ ਸਾਰੇ ਚ ਰਿਲੇਟਡ ਨੋਨੀ ਆਫਮ ਵਣੀ ਵਿਸੇ ਹਤਾ ਗੁੜੇ ਕੋ ਤੁਮ ਬਸ ਮੀ ਬਾਈ ਮੀ ਹੁ ਮੀ ਹਰ ਮੈਂ ਵਰ ਬੜੰਗੇ ਗੇ ਕੰਤਤ ਦੇ ਤੋ ਇੱਕ ਕੁ ਦੇ ਮੀ ਤੰ ਕੋਲੇ ਕੁ ਦਿਨ ਨੂ ਦੀ ਪਿਕੇ ਮਿਸ ਏਬ ਉਲੇਂ ਜੇ ਪੀ ਸੀ ਉਸ ਕਹਾਲਾ ਦੇ ਹੰ ਕਾਲ ਗੁੜੇ ਕੰਤਤ ਬਸ ਤੰ ਕੀ ਨੇ ਤੋ ਦਿੰ ਹੇ ਤੇ ਨੀ ਕਾਕ ਵੇ ਕਮ ਤੋ ਤੇ ਗਲਨ ਮੈਂ ਮੀ ਹੰ ਗਸ ਮੀ ਹੁਰੀ ਆ ਕੰਤ ਕ ਤੇਰੇ ਗ ਸੁਨਨ ਏ ਗੀ ਤੁਰੰ ਗਲਨ ਮੈਂ ਦੇ ਤਿੰ ਹਤਰ ਬੇ ਕ ਬਹਾਲਾ ਰੇ ਮੈਂ ਫੁਰਤ ਮੱਚ ਕੇ ਹਮ ਹਿਦਮਤ ਦੇ ਨੋ ਹਿਦਮਤ ਦੇ ਨੀ ਫੋਨ ਨਾ ਅਸਹਮ ਮਨੇ ਫੇਸ ਟੂ ਫੇਸ ਮੈਂ ਮੀ ਕਿਹਾਣੀ ਮੀ ਕੁੜ ਕੁਦੀਮ ਵੇਚੀਆ ਸਾਧਾਰਨ ਦਸ਼ਕ ਕੁਦੀਮ ਵੇਚੀ ਆਲ ਮੈਂ ਬੇਲੇ ਵੇਰਿਨ ਸਪੋਰਟ ਮੀ ਦੇਣੀ ਕਿਹ ਨੇ ਤੋ ਕੁਝ ਕਾ ਦਿਮਾਗ ਕੇ ਉਲੇ ਕੰਤਤ ਕੁਗ ਮੀ ਏਨੇ ਇਮ ਰੰਗਲ ਕੰਤਤ ਅਰਹ ਗਣ ਨੂਣੀਆ ਇਹੀ ਤਰੀਵਾ ਬੇਲੇ ਵੇਰਿਆ ਗਾ ਦੌਰ ਕੇ ਕੁਬਾਤ ਮ ਬੇਲੇ ਵੇਰਿਆ ਐਡੂਕੇਟ ਕੋਦੇ ਨੂਣੀ ਏਨਗੇ ਕੰਤਤ ਕੇ ਹੁਰਮ ਗਾ ਸਬਬੁਨ ਤੋ ਏਨਗੇ ਕੁੰ ਹੁਨਰੰ ਇਤੁਰ ਕੋਦਿਨੀ ਆ ਤੋ ਮੀ ਇਹ ਬਿਮਾਰਨ ਮੰਗੇ ਕਾਉਂਸਲਿੰਗ ਐਂਡ ਸਾਈਕੋਸੋਸ਼ਲ ਸਪੋਰਟ ਕੇ ਤਰੇ ਗਾ ਵਰਬੁਡੰ ਅਲਨ ਮੰਗੇ ਕੈਰੀਆ ਗਣ ਮੀ ਇਹੀ ਤਰੀਕਾ ਹੋਦਾ ਨੋਣੀ ਨਫਸਾਨੀ ਦੁਲੇ ਹੋ ਕਮਾ ਕੁਲਿਕ ਮੀ ਇਹੀ ਤਰੀਕਾ ਹੋਦਾ ਗਣ ਵਰਕਿ ਨਮੇ ਹੁਣ ਆਲ ਮੈਂ ਬੈ ਫਾਰ ਮੈਂ ਕੁਤਾ ਹੁਣ ਅਰਤ ਦਸ ਕੋ ਦੇ ਹਾਸਕੋ ਮਿਲਣੀ ਵਰੀ ਨ ਕੁਦਿੰ ਗੇ ਗੁਲੇ ਇਰ ਇੱਕ ਉਮਰ ਫੁਰਾ ਕੇ ਕੁਦਿਨ ਨ ਬੇਣੂ ਵਣੀ ਕੋਂ ਚੱਕ ਮਾਨ ਏਨਗੇ ਏ ਏਨਗੇ ਫਰਾਤਮ ਵਕੇ ਕੰਤਤ ਕੇ ਮੀ ਫੈਨਣੀ ਕੋਂ ਕੰਤਤ ਕੇ ਏਨੇ ਬੇਣੂ ਵਾ ਨੂ ਦੇ ਤੀ ਆ ਤੋ ਨੋਦੀ ਨੂ ਲਿਬੇ ਤੀ ਆ ਤੋ ਤੇ ਗਲਨ ਮੈਂ ਬਲੰ ਹਮ ਮੀ ਨਫਸਾਨੀ ਦੁਲੇ ਹੋ ਕ ਨੋਣੀ ਨਫਸਾਨੀ ਬਲ ਤਕਵਾ ਬੁੜਤੀ ਬਲਿਤੰ ਹੁੰਨਾਣੇ ਹਮ ਕੋਮੇ ਇਨਸਾਨ ਕਬਸ ਕੋਮੇ ਉਮਰ ਫੁਰਾਇ ਕਬਸ ਜਹੀ ਦਾਣ ਤੇ ਇਹ ਵੀ ਮੈਂ ਹਿਸਾਬੋਂ ਅਲੇ ਮੈਂ ਨੰ ਇੰਗੇ ਹਿਸਾਬੋਂ ਇਕ ਮਾ ਗੁਲੇ ਇਕ ਮੁਕ ਹਾਸ ਮਾਹਿਰ ਕ ਕਲੀਨਿਕਲ ਸਾਈਕੋਲੋਜਿਸਟ ਕ ਸਾਈਕੀਆਟ੍ਰਿਸਟ ਕ ਨੋਣੀ ਬੈ ਫਾਰ ਵੰਡਾਣ ਬੈ ਕਾ ਕੰਤਕ ਹਮ ਕੁੜ ਕੁਦਿੰਗ ਹਾਸ ਮੀਹਕ ਦੱਕਾ ਲੈਗ ਪਾਤ ਵੇਸ ਤੰ ਅਲੇ ਮੈਂ ਵਰ ਰੰਗਲ ਅਲੂ ਫਿਲਵਾ ਦੇ ਬਿਲੇ ਨਿ ਵੇਰਿਨ ਹਦਮ ਵਾਗੋਤਾ ਕੰਤਕ ਕੁਰਮ ਵਾਗੋਤਾ ਹਮ ਮੀ ਡਾਇ ਸਮ ਫੋਨ ਨੂੰ ਵੇਸ ਅਲੇ ਮੈਂ ਮੀ ਨਹਿਦ ਮੈਂ ਅਲੇ ਮੈਂ ਗੇ ਉਨਾਣ ਹਮੇ ਕਨਿ ਕਲਾਇੰਟ ਉਨ ਨਾਇਕ ਅਲੇ ਮੈਂ ਹੁਲਵਾ ਨੁਲਾ ਉਨ ਮੈਸੇਜ ਕੁਰਾ ਨੰਬਰ ਇਹ ਮੈਸੇਜ ਕੁਰਾ ਨੰਬਰ ਹਮ ਗੁਲਾਲੇ ਮਾਲਨ ਮੈਂ ਇਕਲ ਮੀ ਫੋਨ ਕੁਰੀ ਮੈਂ ਸੜਨ ਮੈਂ ਬੁੜਾ ਮੀ ਨੰਬਰ ਵਾਈਬਾ ਕੋਲਾ ਸ਼ੇ ਰਿਪੋਰਟ ਫੋਨ ਵਾਲਾ ਸ਼ੇ ਬਾਈ ਫਾਰ ਅਲਨ ਮੈਂ ਕੁਦੇ ਹਿਦਮਤ ਕ ਤੇਰੇ ਗੁੰਨਾ ਨੇ ਮਾਲੇ ਐਸਐਸ ਨੋਨੇ ਬੇਰ ਗੌਮ ਤੱਕ ਮੈਂ ਸਵਰ ਬੁੜਾ ਟੈਸਟ ਇਨ ਨਾ ਮਿਕਾ ਹਲਕਾਂ ਤੱਕ ਫੈਸ ਇਹ ਐਮ ਐਫ ਆਰ ਕੋ ਰਿਪੋਰਟ ਇਹ ਰੰਗਲ ਮੀ ਦਿਨ ਦਰਫੁਲਾ ਦੇ ਤੇਰੇ ਕੰਤ ਕੁਰਮ ਵੀ ਨੋਨੇ ਦਰਫੁਲ ਮੀ ਡਾਇਗਨੋਸ ਕੋਰੇ ਫ ਬੀ ਰੀ ਕੁੰਕਾ ਮਿੱਤੋ ਮੀ ਮੀ ਮਿਕਾ ਹਲਕਾਂ ਤੱਕ ਕੁਰੇਵੇਣੀ ਕੁੰਕਾਂ ਤੱਕ ਤੋ ਮੀ ਇਹ ਵੀ ਮਾਲਨ ਮੈਂ ਵਰ ਪੁੱਡੰ ਇਹ ਬੇਲੇ ਨੀ ਵੇਰੀ ਬਾਰ ਵਾਰੀ ਕੁਰੂ ਮਾ ਬੇਲੇ ਨੀ ਵੇਰੀ ਨੰ ਇਹ ਮਾਲੂ ਮਾ ਤਿਨੂ ਮਾ ਕੰਤ ਤੱਕ ਕੁਰਾ ਦੇ ਹਮ ਅੰਨਾ ਨੀ ਗੇ ਤੋ ਨਫਸਾਨੀ ਦੁਲੇ ਹੋ ਕਮ ਗੇ ਅਲੇ ਮੈਂ ਮਿਕੀਆ ਮੀ ਸਪੈਕਟ੍ਰਮ ਗੇ ਤੇਰੇ ਗਾ ਐਮ ਮੈਂ ਗਿਨਾ ਮੀ ਮੈਂ ਦੇਵਣ ਪਏ ਬਲਾ ਦਾ ਰਮੀ ਅੰਨਾ ਨੀ ਹਾਸਵ ਕੰਬੜੂ ਮਾ ਡਿਪਰੈਸ਼ਨ ਨਾ ਦੇ ਤੋ ਮੀ ਆਇਲਿ ਗੁਲੂਮ ਗੇ ਤੇਰੇ ਦਿਮਾਵਾ ਕੰਤ ਤੱਕ ਗੇ ਤੇਰੇ ਮੀ ਦਿਮਾਵਾ ਕੰਤ ਤੱਕ ਆ ਬੈ ਹਮ ਨਫਸਾਨੀ ਬਲਿ ਤੱਕ ਆ ਉਂਦਾ ਗੂ ਤੱਕ ਮਿਕਾਲ ਕੰਤ ਤੱਕ ਹਮ ਇਹ ਕਮ ਗੇ ਅਲੇ ਮੈਂ ਹਮ ਮੀ ਸੈਸ਼ਨ ਹਮ ਨਗਮੁੰਦਾਣ ਰਜਿਸਟ੍ਰੇਸ਼ਨ ਪ੍ਰੋਸੈਸਿੰਗ ਇੰਨਾਣ ਬੈਕਾਲ ਕੰਤ ਤੱਕ ਅਲੇ ਮੈਂ ಟ್ರಯಾಜ್ ಕೊಫ ಹಮ ಮೀಹ ಕೊ ಹಮ ಗುಳ ಇರವ್ವೆ ಸಣ್ಣ ಇರವ್ವೆ ಸಮ ವಗು ತುಂಬ ದೇಮ್ ಫಶಂ ಜೆಹೆ ವಕಿ ಬ್ಯಾತಕ ಹುಣ್ಣಾಣ ಹಸ್ ಮೇ ಹಮ ಏ ಆಯ ಕೊಂ ಅಳನ್ ಮೆಂ ಬಾಟ್ಟಾ ಲಂಬಸ್ ಜೆಹೆ ಹಫ್ತಾಯ ಕ ದೇ ಹಫ್ತಾಯ ಬೈ ಫಾರ್ ಅಳನ್ ಮೆಂ ಕ್ಯೂ ವೆಂ ಹುಣ್ಣಾಣ ಕ್ಯೂ ಗ ಹಮ ದಿಗು ಮೆಂ ತಿಂ ಹಫ್ತಾಯ ಬೈ ಬೈ ದುವಸ್ ವರ ಕಂ ಹುಣ್ಣ ಗತು ಮಹಕ ಎಮ್ ಎಸ್ ದುವ ಹವ್ವೆಸ್ ಹಮ ಹುಣ್ಣಾಣ ದೇಂ ಅಳನ್ ಮೆಂ ಗೆ ಮೇ ಸ ಮೇ ವಕಿ ಮೀಹ ವಕಿ ಕೌನ್ಸಿಲರ್ ಹಿದ್ಮತಂ ಎದುಣು ಹಿಸಾಬ ಅಳಿಮೆ ಮಿಕೇನೆ ಅಳಿಮೆಗೆ ಕ್ಲೈಂಟ್ ಕ್ಲೈಂಟ್ ಹಿಸಾಬ್ ಫೆಶಿಗೆನ್ ದೆನ್ ಎ ಮೀಹಕ ಎಕ್ಕೊಂ ಏನ ಎ ಹಾಸಿಲ್ ಕುರಂ ಬೇಣುವ ಲಂಡು ದಂಡಿ ಎಂ ಹಾಸಿಲ್ ವಂದೆಕಂ ಅಳಿಮೆ ಮಸೆಕ್ಕೆ ಕುರಾಣ ಅಳಿಮೆ